0: ਮਰੋ ਸਾਰਾ ਹੋਰ ਵਾ ਠੀਕ ਤੋ ਹਾਜੀ ਉਹ ਬਲ ਕਲਰ ਤਰਫ ਤਸੀ ਦਾ ਵਕਤ ਮਿਸਰਾ ਬਲ ਸੁਖਤ ਆਈ ਯਕੀਨ ਜੀ ਨੇ ਕਾਲ ਕਰਾਈ ਦਾ ਸਵੇਰ ਓੜੀ ਜੀ ਉਹਦੇ ਦੇ ਦਾ ਕਾਲ ਚ ਕਿਮ ਦੇ ਦਾ ਮਿਸਰਾ ਪਿੱਕੀ ਜੀ ਨਾ ਯੋ ਜਹਾਨ ਮਨਾ ਨਾ ਕਹੋ ਜੀ ਫਜ਼ਲਾ ਮੈਂ ਗਮ ਪ੍ਰੋਦ ਜਾਨਾ ਨਾਈ ਵਾਗਿਲਾ ਲਰਮ ਬਲ ਕਲਰ ਫਲੀ ਯੋ ਮਿੰਟ ਤੇ ਪੂਰਾ ਮੈਂ ਦੇ ਅਜ਼ਾਨ ਟਾਈਮ ਹਦਾਈ ਅਸਲਾਮ ਅਲੈਕੁਮ السلام علیکم جا خوش شای آتا شای آوز ده خروب تای ویلی
1: نه
0: خایی او سایی سرنگ شای جا خوش شای دا دام را و ریز چوٹی دا دام را و ریز ورک دوله دا ویلی نه داست غلطی خوبا که کنه داست خوبا ورکی جا کنه شاہ دیا جان ٹائم شوائے دے پلائن اس شاہ